0: ਜੀ ਦੋਸਤੋ, ਮੇਰੇ ਨਾਲ ਪ੍ਰੋਗਰਾਮ ਨਾਲ ਰਹੋ ਮੇਰੇ ਸਰੈਕੀ ਭਾਈਓ, ਇਹਦੇ ਨਾਲ ਜਿਹੜਾ ਮੇਰਾ ਪ੍ਰੋਗਰਾਮ ਪਸ਼ਤੂਨ ਵੀਰਾ ਪਸੰਦ ਕਰਦੇ ਨੇ, ਤੋ ਉਹਨਾਂ ਕੋ ਮੈਂ ਆਖੇਨਾ ਜੇ ਤਾਸ ਤੁਮ ਪ੍ਰੋਗਰਾਮ ਸ਼ੇ ਹਰ ਕਲੈ ਵਾਇਮਾ ਔਰ ਖੁਸ਼ ਆਮਦੀਦ ਵਾਇਮਾ, ਮਾਂ ਪਸ਼ਤਨੋ ਵਰੁਣੋ ਮਾਂ ਸਰੈਕੀ ਪ੍ਰੋਗਰਾਮ ਤਾਸ ਉੱਪਰ ਡੇਰ ਮੀਨਾ ਸਾਰਾ ਆਰਵੋ ਔਰ ਡੇਰ ਮੀਨਾ ਕਹੋ ਦਾ ਇਨ ਕੋ ਵਾਲਾ ਪ੍ਰੋਗਰਾਮ ਸ਼ੇ ਸਰੈਕੀ ਪ੍ਰੋਗਰਾਮ ਤਾਸੋ ਡੇਰ ਪਰ ਮੀਨਾ ਆਰਵੋ ਉਹ ਪਸੰਦ ਕਹੋ, ਤਾਸ ਤੁਮ ਦਾ ਪ੍ਰੋਗਰਾਮ ਸ਼ੇ ਵੈਲਕਮ ਵਾਇਮ ਹਰ ਕਲੈ ਵਾਇਮ ਮੀਨਾ ਵਾਲੋ ਤਾਸੋ ਮਾਸਰਾ ਕਾਲ ਕਵਲੈ ਸੋ ਤਾਸੋ ਮਿਸਾ ਖਿਤਾ ਦੋ ਦੇ ਪ੍ਰੋਗਰਾਮ ਬਰਖਾ ਜੁੜੇ ਦੈ ਸੋ ਔਰ ਪ੍ਰੋਗਰਾਮ ਬਰਖਾ ਜੁੜੇ ਵੱਲੋ ਦੋ ਪਾਰਾ ਦਾ ਮਾਸ ਨੰਬਰ ਨੋਟ ਕੋ ਮਾਸਰਾ ਬ ਜੁੜੇ ਜੋ ਅਖਪਲ ਫਰਮੈਸ਼ ਹਮ ਕਵਲ ਐਸੋ ਸ਼ੇਖ ਖਬਰ ਹਮ ਮਾਸਰਾ ਸ਼ੇਰ ਕਵਲ ਐਸੋ ਔਰ ਜ਼ਬਰਦਸਤ ਪ੍ਰੋਗਰਾਮ ਲਖਚ ਤਾਸੋ ਜ਼ਬਰਦਸਤ ਦਾ ਪ੍ਰੋਗਰਾਮ ਹੂੰ ਜ਼ਬਰਦਸਤ ਪਤਾ ਸੋ ਬਾਂਧੇ ਜ਼ਬਰਦਸਤ ਦਾ 0963-511-488 ਬਾਂਧੇ ਮਾਤਾ ਕਾਲ ਕਵਲ ਐਸੋ ਦੋਸਤੋ ਪਸ਼ਤੋ ਵਾਲੇ ਬਿਰਾਸ ਰੈਕੀ ਗੁਬੋ ਪਸੰਦ ਕਰੇਂਦੇ ਅਤੇ ਇਹਨਾਂ ਕੋ ਵੱਧ ਇੱਕ ਦਫ਼ਾ ਖੁਸ਼ ਆਮਦੀਦ ਕਹਿਣਾ ਦੋਸਤੋ ਸਰੈਕੀ ਪ੍ਰੋਗਰਾਮ ਪੁਰਾਣੀ ਯਾਦਾਂ ਦੇ ਨਾਲ ਜ਼ਬਰਦਸਤ ਪ੍ਰੋਗਰਾਮ ਹੈ ਅਤੇ ਜ਼ਬਰਦਸਤ ਪ੍ਰੋਗਰਾਮ ਦਾ ਇਹ ਹੈ ਕਿ ਕਾਲਾਂ ਦਾ ਸਿਲਸਿਲਾ ਹੀ ਸ਼ੁਰੂ ਥੀ ਗਿਆ, ਦੇਖਣ ਪਹਿਲੀ ਕਾਲ ਦੇਖਦੇ ਨੇ ਕਿਹੜਾ ਮੇਰਾ ਮਿੱਠਾ ਬਿਰਾ ਹੈ ਅਤੇ ਕੌਣ ਹੈ। ਹੈਲੋ ਹੈਲੋ, ਅਸਲਾਮ ਅਲੈਕੁਮ।
1: ਵਾਲੇਕੁਮ ਸਲਾਮ ਨਮਤੁਲਾ ਭਾਈ, ਕੀ ਹਾਲ ਹੈ?
0: ਉਹ ਮੇਰਾ ਸੋਹਣਾ ਮਿੱਠਾ ਬਿਰਾ ਕੌਣ ਹੈ ਅਤੇ ਕਿੱਥੋਂ ਲੈਂਦਾ ਵੀ ਮੇਰਾ ਮਿੱਠਾ ਮਿੱਠਾ ਬਿਰਾ?
1: ਪ੍ਰੋਗਰਾਮ
0: ਕਿਵੇਂ ਲੱਗਦਾ ਪਿਆ?
1: ਯਾਰਾ ਬੜਾ ਮਜ਼ਾ ਕਰੇ ਨਾ ਤੇਰਾ ਪ੍ਰੋਗਰਾਮ ਤੇ ਬਹੁਤ ਅੱਛਾ ਪ੍ਰੋਗਰਾਮ ਹੈ ਜੀ। ਆਂਦੇ ਵੇ ਜੇ ਰਹਿਣਾ ਬਿਲਕੁਲ ਦੁਆਇਆਂ ਕਰੇ ਦੇ ਵੇ ਜੇ ਰਹਿਣਾ, ਅੱਲਾਹ ਪਾਕ ਸਾਰੇ ਦੁਆਇਆਂ ਕਬੂਲ ਕਰੇ ਜੇ ਰਹਿਣਾ।
0: ਆਮੀਨ ਸੁਮਾ ਆਮੀਨ, ਤੁਸੀਂ ਦੁਆਇਆਂ ਕਰੋ ਖਾਸ ਕਰ ਬਿਮਾਰਾਂ ਕੋ ਤੇ ਖਾਸ ਕਰ ਜਾਂ ਗਰੀਬਾਂ ਨੂੰ ਤੇ ਕਰਜ਼ਨ ਉਹਨਾਂ ਵਾਸਤੇ ਦੁਆ ਕਰੋ ਕਿ ਰਬੀ ਲਾਲ ਆਮੀਨ ਉਹਨਾਂ ਕੋ ਆਪਣੀ ਦੌਲਤ ਦੇ ਖਜ਼ਾਨੇ ਚ ਇਤਨੀ ਦੌਲਤ ਦੇਵੇ ਕਿ ਆਪਣਾ ਖੈਰ ਖੁਸ਼ੀ ਨਾਲ ਕਰਜ਼ਾ ਲਾਵੇ।
1: ਬਿਲਕੁਲ ਬਿਲਕੁਲ, ਅੱਲਾਹ ਪਾਕ ਉਹਨਾਂ ਦਾ ਆਪਣਾ ਖੈਰ ਗੁਸਾ ਵਾਪ ਕਰੇ ਜੇ ਰਹਿਣਾ। ਆਮੀਨ
0: ਆਮੀਨ ਸੁਮਾ ਆਮੀਨ। ਕੀ ਪ੍ਰੋਗਰਾਮ ਵਿੱਚ ਕਿਵੇਂ ਹੈ, ਕੋਈ ਗਾਣਾ ਮਾਣਾ ਆਂਦੇ ਕਿ ਨਹੀਂ ਵੀ ਆਂਦਾ? ਇਨਸਾਨੀਅਤ ਠੀਕ ਹੈ ਜੀ। ਮੈਂ ਤੇਰੀ ਦਮਸਾਜ਼ ਹੂੰ,
1: ਮੇਰੇ ਹਮਦਮ ਮੇਰੇ ਸਾਥੀ।
0: ਆਵਾਜ਼ ਮਾਲਾ ਫਿਲਮ ਇਨਸਾਨੀਅਤ,
1: ਫਿਲਮ ਦਾ ਨਾਂ ਇਨਸਾਨੀਅਤ,
0: ਫਿਲਮ ਦੇ ਨਾਂ ਇਨਸਾਨੀਅਤ ਹੈ ਤੇ
1: ਜੀ,
0: ਫਿਲਮ ਦਾ ਨਾਂ ਇਨਸਾਨੀਅਤ ਤੇ ਵੱਧ ਗਾਣੇ ਦੀ ਬੋਲ ਦੱਸ ਚਾ। ਮੇਰੇ ਹਮਦਮ ਮੇਰੇ ਸਾਥੀ ਮੈਂ ਤੇਰੀ ਦਮਸਾਜ਼ ਹੂੰ। ਇਹ ਮਾਲਾ ਦੀ ਆਵਾਜ਼ ਇਨਸ਼ਾ ਬੋਲੇ ਤਾਂ ਕਹਿ ਯਾਰ ਦੋਸਤ ਕੋ ਸਲਾਮ ਯਾ ਕੋ ਕਹਿ ਕੋ ਪੈਗਾਮ ਦੇਵੇ ਅਤੌਲਾ ਬਿਰਾ।
1: ਬਸ ਠਾਕੂ ਤੇ ਤੁਹਾਡੀ ਟੀਮ ਕੋ ਤੇ ਜਿਹੜਾ ਨੇ ਇੱਕ ਮਿਰਜ਼ਮਾਨ ਚੌਕੀਦਾਰ ਹੈ ਕੰਮ ਦੇ ਉੱਤੇ ਰਹਿਣ ਵਾਲਾ ਲੋਕ ਦੁਆ ਸਲਾਮ।
0: ਹਾਂ ਤੇ ਮਿਰਜ਼ਮਾਨ ਕੋ ਸਲਾਮ ਦੇਵੇ ਤੇ ਸਲਾਮ ਪਹੁੰਚ ਗਿਆ ਤੇ ਅਗਰ ਸੁਣਦਾ ਪਿਆ ਰੈਡੂ ਸੁਣਦਾ ਪਿਆ ਉਹਨੂੰ ਜੂ ਕੋ ਸਲਾਮ ਦੇਉ।
1: ਜੀ ਜੀ ਸੁਣਦਾ ਪਿਆ ਹੁੰਦਾ ਜੇ ਰਹਿਣਾ
0: ਬਾਬਾ ਜੀ, ਤੇਰੇ ਤਰਫੋਂ ਕੋ ਮੈਂ ਕਹਿਸਾ ਚ ਜੋ ਸਲਾਮ ਹੀ ਪਹੁੰਚਾਈ ਤੇ ਕਾਲ ਕਰ ਚ ਪ੍ਰੋਗਰਾਮ ਹੀ ਹਿੱਸਾ ਗਿੰਚ ਜੋ ਸੁਝਾਗ ਵਧਾ ਤਾ।
1: ਜੀ ਜੀ ਨੇ ਸੁਝਾਗ ਵਧਾ ਹੁੰਦਾ ਉਹ ਸਾਰ ਰਾਤ ਚ ਜੋ ਕਿਦਾਰ ਕਰੇ ਨੇ ਜੇ
0: ਰਹਿਣਾ। ਓਕੇ ਜੀ, ਆ ਕੋ ਬੈ ਕੇ ਕੋ ਅਗਰ ਦੁਆ ਸਲਾਮ ਲੈ ਤੌਲਾ ਬਿਰਾ। ਵਾਲੇਕੁਮ ਅਸਲਾਮ, ਵਾਲੇਕੁਮ ਅਸਲਾਮ। ਇਹ ਅਤੌਲਾ ਹਨ ਸਾਰੇ ਸਾਰੇ ਪ੍ਰੋਗਰਾਮਾਂ ਚ ਹਿੱਸਾ ਗਿੰਦਾ ਤੇ ਜ਼ਬਰਦਸਤ ਇਹਦੀ ਫਰਮਾਇਸ਼, ਇਤਨੀ ਜ਼ਬਰਦਸਤ ਫਰਮਾਇਸ਼ ਆਉਂਦੀ ਹੈ ਕਿ ਜ਼ਬਰਦਸਤ ਉਰਦੂ ਦੇ ਗਾਣੇ ਨਾਲੇ ਫਿਲਮ ਗਾਣੇ ਦੀ ਆਵਾਜ਼ ਜਾਂ ਗੁਲੂਕਾਰਾਂ ਦੀ ਆਵਾਜ਼ ਜਾਂ ਗੁਲੂਕਾਰ ਦੀ ਆਵਾਜ਼ ਤੇ ਗਾਣੇ ਦੀ ਬੋਲ ਬਿਲਕੁਲ ਦੱਸ ਕੇ ਦਿੰਦਾ ਤਾਂ ਕਿ ਸਾਨੂੰ ਮੁਸ਼ਕਿਲ ਨਾ ਹੋਵੇ ਗਾਣੇ ਬੋਲਣ ਕੋ। ਤੇ ਅਤੌਲਾ ਬਿਰਾ ਦਾ ਮੈਂ ਤਾਂ ਕਹਿੰਦਾ ਗਾਣਾ ਲਾਉਂ ਚਾ ਮਤਲਬ ਅਤੌਲਾ ਖਫਤ ਹੀ ਵੇ, ਇਹ ਸਾਡਾ ਬੜਾ ਅੱਛਾ ਸਾਥੀ ਹੈ। ਲੇਕਿਨ ਦੇਖਦੇ ਹਾਂ ਗਾਣਾ ਲਾਉਂਦੇ ਮਾਲਾ ਦੀ ਆਵਾਜ਼, ਆਓ ਸਾਰੇ ਰਲ ਕੇ ਸੁਣਦੇ ਹਾਂ ਮਾਲਾ ਦੀ ਆਵਾਜ਼ ਫਿਲਮ ਇਨਸਾਨੀਅਤ।

0: 09635114888 ਮੇਰੇ ਸੋਹਣੇ ਸਜਣੋ, ਮੇਰੇ ਮਿੱਠੇ ਬਿਰਾਓ, ਪ੍ਰੋਗਰਾਮ ਸ਼ੁਰੂ ਹੈ ਸਰਾਇਕੀ ਪੁਰਾਣੇ ਯਾਦਾਂ, ਅਤੇ ਪੁਰਾਣੇ ਯਾਦਾਂ ਦੇ ਵਿੱਚ ਪ੍ਰੋਗਰਾਮ ਸ਼ੁਰੂ ਪਈ ਹੈ, ਪੁਰਾਣੇ ਗਾਲੀਆਂ ਅਤੇ ਪੁਰਾਣੇ ਹਿਸਾਬ ਕਿਤਾਬ ਸਾਰਾ। ਦੋਸਤੋ, ਗੱਲ ਥੀਂਦੀ ਪਈ ਹੈ ਕਰਜ਼ੇ ਦੀ, ਅਤੇ ਕਰਜ਼ਾ ਜਿਹੜਾ ਚਾਹਵਣ ਵਾਲਾ ਹੁੰਦਾ, ਬੜਾ ਪਰੇਸ਼ਾਨ, ਬੜਾ ਹੈਰਾਨ ਪਰੇਸ਼ਾਨ, ਗਮਜ਼ਦਾ ਹੁੰਦਾ, ਘਾਰੀ ਚੂਕੂ ਮਜ਼ਾ ਨਹੀਂ ਆਉਂਦਾ, ਬਹਿਰ ਨਹੀਂ ਮਜ਼ਾ ਆਉਂਦਾ। ਜੋ ਬਹਿਰ ਵਹਿੰਦੇ ਤਾਂ ਮੈਂ ਸਗੋਂ ਪਹਿਲੇ ਗੱਲ ਕਰ ਚੁੱਕਾ ਕਿ ਦੇਵੇਂ ਕਰਜ਼ੇ ਵਾਲੇ ਕੋ ਦੇਖਦੇ ਕਹਿਣ ਚਾਹੇ ਹੁੰਦੇ, ਅਤੇ ਇਹਦੇ ਸਾਰਾ ਬਦਨ ਦੇ ਵਾਲ ਖੜ ਵਹਿੰਦੇ ਨੇ, ਬੜਾ ਉਹਦਾ ਬਦਨ ਛਲ ਸ਼ਹੀਦ ਥੀ ਵਹਿੰਦਾ। ਕਿਉਂ ਕਿ ਉਹ ਇੱਜ਼ਤਦਾਰ ਆਦਮੀ ਹੁੰਦਾ ਅਤੇ ਉਹ ਕਣ ਪੈਸਾ ਦਾ ਧਰਕ ਨਹੀਂ ਆਉਂਦੀ, ਅਤੇ ਉਹ ਕੋ ਦੇਖਣ ਪਰੇਸ਼ਾਨ ਥੀ ਵਹਿੰਦੇ। ਉਹਦੇ ਨਾਲ ਨਾਲ ਦੋਸਤੋ, ਤੁਸੀਂ ਕਹਿੰਦੇ ਹੋ ਕਿ ਕਰਜ਼ਾ ਦੇਵਣ ਵਾਲਾ ਤਾਂ ਉਹ ਵਧਾਨ ਹੁੰਦਾ ਜਾਂ ਕੇਸ਼ ਹੁੰਦਾ, ਤਾਂ ਉਹ ਕਰਜ਼ਾ ਤਾਂ ਦੇਂਦਾ, ਲੇਕਿਨ ਦੇਵਣ ਵਾਲੇ ਕਣ ਜ਼ਿਆਦਾ ਉਹ ਪਰੇਸ਼ਾਨ ਹੁੰਦਾ, ਉਹ ਇਹ ਵਾਸਤੇ ਪਰੇਸ਼ਾਨ ਹੁੰਦਾ। ਮੇਰੇ ਸਜਣੋ, ਮੇਰੇ ਦੋਸਤੋ, ਇਹ ਵਾਸਤੇ ਪਰੇਸ਼ਾਨ ਹੁੰਦਾ ਕਿ ਮੈਂ ਤਾਂ ਪੈਸੇ ਆਪਣੇ ਜੇਬੂ ਦੇ ਬੈਠਾਂ, ਆਪਣੀ ਤਿਜੋਰੀ 'ਚੋਂ, ਆਪਣੇ ਗੱਲੇ 'ਚੋਂ, ਆਪਣੇ ਅਕਾਊਂਟ 'ਚੋਂ, ਆਪਣੇ ਜਿਹੜੇ ਬੰਡਲ ਰੱਖੀ ਪਿਆ ਉਹਦੀ ਤੋਂ ਮੈਂ ਕਰਜ਼ਾ ਦਿੱਤਾ। ਮੈਂ ਕੋਈ ਇਹ ਕਦਾ ਮਿਲ ਸੀ, ਦੇਸੀ ਨਾ ਦੇਸੀ, ਅਗਰ ਇਹਦੇ ਨਾਲ ਮੈਂ ਕੋਈ ਬਈ ਹੱਥ ਪਾਈ ਕਰੇ ਨਾ ਤਾਂ ਮੇਰੇ ਪੈਸੇ ਫਿਰ ਦੇਣ, ਬਈ ਕੋਈ ਗਾਲ ਕਰੇ ਨਾ ਤਾਂ ਮੇਰੇ ਪੈਸੇ ਫਿਰ ਦੇਣ। ਅਗਰ ਇੱਕ ਜ਼ਿਆਦਾ ਕੋਈ ਅੱਛਾ ਇਨਸਾਨ ਹੁੰਦਾ, ਮੁਸਲਮਾਨ ਹੁੰਦਾ, ਦਿਲ ਦਾ ਨਰਮ ਹੁੰਦਾ, ਤਾਂ ਉਹ ਇਹ ਕਹਿੰਦਾ ਕਿ ਇਹ ਅੱਲਾ, ਅਗਰ ਮੈਂ ਸਖਤ ਗਾਲ ਕਰੇ ਨਾ ਤਾਂ ਤੂੰ ਮੈਂ ਕੋਈ ਨਾਰਾਜ਼ ਸੀ ਨਾ, ਅਤੇ ਮੈਂ ਕੋਈ ਪੈਸਾ ਦਾ ਫਿਕਰ ਹੈ, ਮੇਰੀ ਹੱਕ ਹਲਾਲ ਦੀ ਕਮਾਈ ਹੈ, ਅਤੇ ਮੈਂ ਕੋਈ ਕਰਜ਼ੇ 'ਤੇ ਦਿੱਤੀ ਹੈ, ਕਰਜ਼ਾ ਦਿੱਤਮ, ਇਹ ਚੁੱਪ ਕੀਤੀ ਵਜ੍ਹਾ ਕਰਜ਼ਾ ਨਹੀਂ ਦਿੰਦਾ। ਲੇਕਿਨ ਮੇਰੇ ਦੋਸਤੋ, ਇਹਦੇ ਇਹ ਇਹਦੀ ਸੋਚ ਹੈ, ਲੇਕਿਨ ਦਿਲਾਂ ਦੇ ਰਾਜ਼ ਤਾਂ ਅੱਲਾ ਹੀ ਜਾਣਦਾ, ਉਹ ਕਿਉਂ ਚੁੱਪ ਕੀਤੀ ਵਧਾਉਂਦਾ, ਉਹਦੀ ਇਹ ਮਜਬੂਰੀ ਆਉਂਦੀ ਕਿ ਉਹਨਾਂ ਪੈਸੇ ਹੁੰਦੇ ਨਹੀਂ। ਕੋਈ ਕੋਈ ਮੇਰੇ ਦੋਸਤੋ, ਮੇਰੇ ਸੋਹਣੇ ਸਜਣੋ, ਕੋਈ ਕੋਈ ਕਰਜ਼ੇ ਵਾਲਾ ਇਵੇਂ ਕਹਿੰਦਾ ਕਿ ਇਕਣ ਹੀਨ ਘਰ ਵਾਸਤੇ ਹੀਨਸ, ਬਾਲਾਂ ਵਾਸਤੇ ਹੀਨਸ, ਰੋਟੀ ਚਾਹ ਪਾਣੀ ਘਿਓ ਚੀਨੀ ਆਟੇ ਵਾਸਤੇ ਹੀਨਸ, ਹਰ ਸ਼ੈ ਮਤਲਬ ਠੀਕ ਠਾਕ ਦੋ ਟਾਈਮ ਰੋਟੀ ਖਾਂਦਾ, ਮੇਰੇ ਕਰਜ਼ੇ ਵਾਸਤੇ ਕੌਣ ਹੀ। ਦੋਸਤੋ, ਇਹ ਇੱਕ ਜ਼ਬਾਨੀ ਔਰ ਜ਼ਹਿਨੀ ਸੋਚ ਹੈ, ਰੋਟੀ ਚਾਵਲ ਆਟਾ ਘਿਓ ਜੈਸਾ ਚਾਹ ਹੁੰਦੀ ਦੇਂਦੇ, ਲੇਕਿਨ ਮੇਰੇ ਦੋਸਤੋ, ਊਂਦ ਸ਼ਾਇਦ ਇਹਦੇ ਕਰਜ਼ੇ ਨਾਲ ਕੋਈ ਤਾਲੁਕ ਨਹੀਂ ਆਉਂਦਾ, ਕਹਿ ਰੰਗ ਦਾ ਤਾਲੁਕ ਨਹੀਂ ਆਉਂਦਾ ਕਰਜ਼ੇ ਦਾ। ਰੋਜ਼ੀ ਰੋਟੀ ਚੀਨੀ ਆਟਾ ਇਹ ਤਾਂ ਅੱਲਾ ਦੀ ਜ਼ਿੰਮੇਵਾਰੀ ਹੈ, ਰੋਟੀ ਤਾਂ ਉਹ ਕੋ ਅੱਲਾ ਦੇਂਦਾ ਪਿਆ ਹੁੰਦਾ। ਹਾਂ, ਪੈਸਾ ਜਿਹੜਾ ਨਗਦ ਹੈ ਉਹ ਇੱਕ ਇਹ ਟਾਈਮ 'ਤੇ ਨਹੀਂ ਹੁੰਦਾ, ਕੋਨੀ ਤਾਂ ਇਹ ਵਾਸਤੇ ਪਰੇਸ਼ਾਨ ਹੁੰਦਾ। ਲੇਕਿਨ ਕਰਜ਼ੇ ਵਾਲਾ ਕਹਿੰਦੇ, ਦੇਖ ਹਰ ਸ਼ੈ ਘਾਰੀ ਚੀਜ਼, ਹਰ ਸ਼ੈ ਦੋ ਟਾਈਮ ਸੌਦਾ ਹੀ ਨਹੀਂ, ਰੋਟੀ ਖਾਂਦਾ, ਲੇਕਿਨ ਮੇਰੇ ਪੈਸੇ ਕੋਨੀ। ਦੋਸਤੋ, ਮੈਂ ਉਹ ਕਰਜ਼ੇ ਵਾਲਾ ਅਪੀਲ ਕਰੇ ਨਾ ਕਿ ਇਹ ਗੱਲ ਨਾ ਸੋਚੋ ਕਿ ਖਾਂਦਾ ਪੀਂਦਾ ਵਧਾ ਅਤੇ ਮੇਰਾ ਕਰਜ਼ਾ ਕੋਨੀ। ਹਾਂ, ਖਾਂਦਾ ਪੀਂਦਾ ਵਧਾ, ਲੇਕਿਨ ਖਾਣ ਪੀਵਣ ਤਾਂ ਅੱਲਾ ਕੋ ਦੇਂਦਾ ਪਿਆ, ਦੋ ਟਾਈਮ ਤਾਂ ਅੱਲਾ ਉਹ ਜ਼ਿੰਮੇਵਾਰੀ ਚਾਹੀਏ, ਉਹ ਕੋਈ ਦੇਸੀ, ਉਹਦੇ ਘਰ ਵਾਲਾ ਕੋ ਦੇਸੀ, ਉਹਦੇ ਬਾਲ ਬੱਚਿਆਂ ਕੋਈ ਦੋ ਟਾਈਮ ਰੋਜ਼ੀ ਰੋਟੀ ਮਿਲਦੀ ਹੈ। ਦੋਸਤੋ, ਰੋਟੀ ਰੋਜ਼ੀ ਤਾਂ ਕੁਤੇ ਕੋਈ ਸ਼ਾਮ ਵੇਲੇ ਮਿਲ ਵੈਂਦੀ ਹੈ ਕਿ ਉਹ ਘੁੰਗ ਮਾਲ ਹੈ, ਉਹ ਕੋਈ ਅੱਲਾ ਰੋਜ਼ੀ ਦੇਂਦੇ, ਕਿਉਂਕਿ ਅੱਲਾ ਜ਼ਾਮੇ ਨੇ ਹਰ ਸਾਰ ਰੱਖਣ ਵਾਲੇ ਕੋ ਰੋਜ਼ੀ ਦੇਂਦਾ। ਮੇਰੇ ਦੋਸਤੋ, ਜਿਹੜਾ ਸੋਚ ਕਰਦੇ ਕਿ ਖਾਂਦਾ ਵਧੇ ਤਾਂ ਮੈਂ ਕੋਈ ਕਰਜ਼ਾ ਨਹੀਂ ਦਿੰਦਾ, ਦੋਸਤੋ ਪਰੇਸ਼ਾਨ ਦੋਵੇਂ ਹੁੰਦੇ, ਗਿਣਨ ਵਾਲਾ ਹੀ ਪਰੇਸ਼ਾਨ ਹੁੰਦਾ ਅਤੇ ਦੇਵਣ ਵਾਲਾ ਹੀ ਪਰੇਸ਼ਾਨ ਹੁੰਦਾ। ਲੇਕਿਨ ਦੇਵਣ ਵਾਲਾ ਜਿਹੜਾ ਹੁੰਦਾ ਉਹ ਤਾਂ ਹੁੰਦਾ ਮਜਬੂਰ, ਲੇਕਿਨ ਇਵੇਂ ਇਵੇਂ ਕੋਈ ਹੁੰਦੇ ਕਿ ਅੱਛੇ ਇੱਜ਼ਤਦਾਰ ਲੋਕਾਂ ਦੇ, ਮਜਬੂਰ ਲੋਕਾਂ ਦੀ ਮਾਰਕੀਟ ਮਾਰੀ ਪਿਆਉਂਦੇ ਨੇ ਉਹਨਾਂ ਕੋ ਖਰਾਬ ਕਰਨ ਵਾਸਤੇ, ਉਹਨਾਂ ਵਸ ਹੁੰਦਾ, ਲੇਕਿਨ ਉਹ ਮਸਤੀ ਕਣ ਕਰਜ਼ਾ ਨਹੀਂ ਦੇਂਦੇ। ਲੇਕਿਨ ਜਿਹੜੇ ਸਹੀ ਮਜਬੂਰ ਆਉਂਦੇ ਨੇ ਤਾਂ ਉਹਨਾਂ ਕੋ ਫੇਲ ਕੀਤੀ ਪਿਆ ਆਉਂਦੇ ਨੇ, ਇਹ ਫੇਲ ਇਹ ਮਾਰੇ ਫੇਲ ਕੀਤੀ ਪਿਆ ਆਉਂਦੇ ਨੇ ਕਿ ਉਹ ਹਸਬੇ ਤੋਫੀਕ ਆਉਂਦੇ ਨਹੀਂ ਦਿੰਦੇ। ਜਿਹੜੇ ਗਰੀਬ ਮਜਬੂਰ ਥੀਂਦਾ ਤਾਂ ਲੋਕ ਕਹਿੰਦੇ ਨੇ, ਯਾਰ ਫਿਲਾਣੇ ਕੋ ਦਿੱਤਾ, ਉਹ ਮੈਂ ਕੋ ਲਾ ਰੁਲ ਰਹਿੰਦਾ ਵਧਾ, ਉਹ ਰੁਲੈਂਦਾ ਵਧਾ, ਲੇਕਿਨ ਉਹ ਮਸਤੀ ਕਣ ਰੁਲੈਂਦਾ ਵਧਾ, ਮਜਬੂਰ ਨਹੀਂ। ਅਤੇ ਕਈ ਕਈ ਜਿਹੜੇ ਮਜਬੂਰ ਹੁੰਦੇ ਨੇ ਤਾਂ ਬਿਲਕੁਲ ਉਹ ਮਜਬੂਰ ਹੁੰਦੇ ਨੇ, ਉਹਨਾਂ ਕਣ ਪੈਸਿਆਂ ਦੀ ਧਰਕ ਨਹੀਂ ਆਉਂਦੀ ਜੋ ਕਰਜ਼ੇ ਵਾਲੇ ਕੋ ਦੇਵੇਨ। ਅਤੇ ਦੋਸਤੋ, ਜਿਹੜੇ ਗਿਣਨ ਵਾਲੇ ਹੁੰਦੇ ਨੇ ਉਹ ਵੀ ਪਰੇਸ਼ਾਨ ਹੁੰਦੇ ਨੇ, ਲੇਕਿਨ ਗਿਣਨ ਵਾਲੇ ਕੋ ਮੈਂ ਇਹ ਖਵਾਸ ਕਰੇ ਨਾ ਕਿ ਗਿਣਨ ਵਾਲੇ ਕੋ ਮੈਂ ਇਹ ਕਹਿੰਦਾ ਕਿ ਅੱਲਾ ਤੈਕੂ ਤੋਫੀਕ ਦਿੱਤੀ ਹੈ, ਅੱਲਾ ਦਾ ਸ਼ੁਕਰ ਪੜ ਕਿ ਕੋਈ ਤੈਕਣ ਮੰਗਣ ਵਾਲਾ ਹੈ। ਤੂੰ ਦੇਵਣ ਵਾਲਾ ਕਹਿੰਦੇ ਕਿ ਅੱਲਾ ਮੇਰਾ ਹੱਥ ਦੇਵਣ ਵਾਲਾ ਹੋਵੇ, ਮੰਗਣ ਵਾਲਾ ਨਾ ਹੋਵੇ। ਮੈਂ ਕਰਜ਼ੇ ਵਾਲੇ ਕੋ ਦੇਵਣ ਵਾਲੇ ਕੋ ਇਹ ਕਹਿੰਦਾ ਕਿ ਤੁਸੀਂ ਖੁਸ਼ਨਸੀਬ ਹੀ ਵੇ, ਅੱਲਾ ਦਾ ਸ਼ੁਕਰ ਅਦਾ ਕਰੋ ਕਿ ਅੱਲਾ ਤੁਸਾਂ ਕੋ ਦੇਵਣ ਵਾਲਾ ਬਣਾਇਆ ਦਿੱਤਾ ਨੇ, ਇਹ ਤੁਸੀਂ ਸ਼ੁਕਰ ਪੜੋ ਜੋ ਤੁਹਾਨੂੰ ਮੰਗਣ ਵਾਲੇ ਆਉਂਦੇ ਨੇ। ਤੂੰ ਮੰਗਣ ਵਾਲਾ ਤਾਂ ਨਹੀਂ, ਅੱਲਾ ਤੈ ਕੋ ਦਿੱਤੀ, ਯਾਨੀ ਕਿ ਤੇਰੇ ਆਪਣੇ ਪੈਸੇ ਨਹੀਂ, ਹਰ ਸ਼ੈ ਤੈ ਕੋ ਅੱਲਾ ਦਿੱਤੀ ਹੈ, ਤਾਂ ਅੱਲਾ ਦੀ ਰਜ਼ਾ ਵਾਸਤੇ ਦੇ। ਕਦੇ ਹੀ ਹੋ ਸੀ ਪੈਸੇ ਕਹਿੰਦੇ ਕੋਈ ਨਹੀਂ ਖਾਂਦਾ, ਕਰਜ਼ਾ ਕਹਿੰਦਾ ਕੋਈ ਨਹੀਂ ਖਾਂਦਾ। ਹਾਂ, ਮਜਬੂਰੀਆਂ ਹੁੰਦੇ ਨੇ ਮੇਰੇ ਦੋਸਤੋ, ਇਹ ਮਜਬੂਰੀਆਂ ਕਰਨ ਨਜਾਇਜ਼ ਫਾਇਦਾ ਆਦਮੀ ਨਹੀਂ ਚਾਹੁੰਦਾ, ਅੱਗੇ ਲੋਕ ਸਖਤ ਗਾਲ ਨਹੀਂ ਕਰਦਾ, ਸਖਤ ਗਾਲ ਦੇ ਉੱਤੇ ਅੱਲਾ ਨਾਰਾਜ਼ ਥੀਂਦਾ। ਗੰਦਾ ਮੱਥਾ ਜਾਂ ਵਾਤ ਚੋਂ ਕੋਈ ਇਵੇਂ ਲਫ਼ਜ਼ ਕੱਢਣ ਵਾਸਤੇ ਕਰਜ਼ੇ ਵਾਲੇ ਕੋ ਨਾਕ, ਜਿਹਦੇ ਉੱਤੇ ਅੱਲਾ ਨਾਰਾਜ਼ ਥੀ ਵਾਂਜੇ। ਦੋਸਤੋ, ਇੱਕ ਕਾਲ ਆਉਂਦੀ ਪਈ, ਦੇਖਣ ਮੇਰਾ ਮਿੱਠਾ ਭਰਾ ਕੌਣ ਹੈ। ਹੈਲੋ, ਅਸਲਾਮ ਅਲੈਕੁਮ।
1: ਵਾਲੇਕੁਮ ਸਲਾਮ, ਕਿਵੇਂ ਹਾਲ ਹੈ? ਸਹੀ, ਠੀਕ ਠਾਕ, ਖੈਰ ਖਰੀਅਤ ਹੈ? ਜਿੰਦਾਬਾਦ ਰਹੀ ਸਰ।
0: ਅਲਹਮਦੁਲਿਲਾ, ਸ਼ੁਕਰ ਅਲਹਮਦੁਲਿਲਾ। ਮੈਡਮ ਮਿੱਠਾ ਤੇ ਮੈਡਮ ਮਾਖੀ ਵਾਲਾ ਭਰਾ ਕੌਣ ਹੀ ਵੇ?
1: ਜੀ ਯਾਰ, ਜੀ ਆਦਿਲ ਸਿਆਲ ਗੱਲ ਕਰੇ ਨਾ ਪਿਆ ਟਾਂਗ ਸਿਟੀ ਤੋਂ।
0: ਮਾਸ਼ਾਅੱਲਾ ਮਾਸ਼ਾਅੱਲਾ, ਆਦਿਲ ਸਿਆਲ ਮੈਡਾ ਤਕਰੀਬਨ ਉਸਤਾਦ, ਮੈਡਾ ਮੋਹਸਨ, ਪ੍ਰੋਗਰਾਮ ਫੁੱਲਾ ਭਰੀ ਚੰਗੇਰ ਦਾ ਮਿੱਠਾ ਤੇ ਜ਼ਬਰਦਸਤ ਤੇ ਤਜਰਬਾਕਾਰ ਆਰਜੇ ਮੈਂ ਕਣ ਬਹੁਤ ਕੁਛ ਮੇਰੇ ਸੋਹਣੇ ਸਜਣੋ ਮੈਂ ਕਣ ਬਹੁਤ ਕੁਛ ਸਿੱਖਾਂ ਆਦਿਲ ਸਿਆਲ ਕਣ ਆਦਿਲ ਸਿਆਲ ਦੇ ਅਗੂ ਤਾਂ ਮੇਰੇ ਤਕਰੀਬਨ ਹੁਣ ਮੈਂ ਗਾਲ ਕਰੇਂਦਾ ਪਿਆ ਅੱਲਾਹ ਤਾਲਾ ਹਾਜ਼ਰ ਨਾਜ਼ਰ ਕਿ ਮੇਰੇ ਜੰਗਾਂ ਕੰਮ ਦੇ ਪੈਣ ਆਦਿਲ ਸਿਆਲ ਸਾਹਿਬ ਤੈਕੂ ਪ੍ਰੋਗਰਾਮ ਵਿੱਚ ਸੱਤ ਬਿਸਮਿਲਾ ਸੌ ਬਿਸਮਿਲਾ ਸਲੂਟ ਖੜੇ ਹੋ ਕਰ ਤੈਕੂ ਮੈਂ ਸਲਾਮ ਕਰੇਂ ਆਦਿਲ ਸਿਆਲ ਸਾਹਿਬ
1: ਬਹੁਤ ਮਿਹਰਬਾਨੀ ਸਹੀ ਬਹੁਤ ਮਿਹਰਬਾਨੀ ਤੁਸੀਂ ਸਾਡੇ ਸੀਨੀਅਰ ਜੀ ਅੱਲਾਹ ਪਾਕ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਆਬਾਦ ਰੱਖੇ
0: ਆਮੀਨ ਤੁਸਾਡੇ
1: ਸੋਹਣੀ ਗੁਫ਼ਤਗੂ ਕਰੇਂਦੇ ਪਏ ਹਵੇ
0: ਤੁਸਾਡੇ ਨਾਲ ਜੀ ਤੁਸਾਡੇ ਨਾਲ ਆਦੇ
1: ਰਹਿੰਦੇ ਪਏ ਹਵੇ
0: ਜੀ ਬਿਲਕੁਲ ਆਦੇ ਸਿਆਸ ਸਾਹਿਬ ਤੁਸੀਂ ਜਿੰਨੇ ਆਰਜੇ ਹੀ ਵੇ ਤੇ ਮੈਂ ਤੇ ਤੁਹਾਡੇ ਪੈਰਾਂ ਦੀ ਖਾਕ ਆ ਮੈਂ ਤੇ ਸਾਰਾ ਗਣ ਬਾਦ ਹੀ ਚਾਹਾਂ ਲੇਕਿਨ ਸਟੂਡੀਓ ਦੇ ਵਿੱਚ ਕਦਮ ਰੱਖਣ ਤੇ ਸਟੂਡੀਓ ਦੇ ਮੈਕ ਤੇ ਬਾਵਣ ਔਰ ਅਲਾਵਣ ਅੱਲਾ ਦੀ ਜ਼ਾਤ ਗਵਾਏ ਕਿ ਇਹ ਤੁਸਾਰੀ ਬਦੌਲਤ ਸਿਰਫ ਤੁਸਾਰੀ ਬਦੌਲਤ
1: ਬੜੀ ਸੋਹਣੀ ਹੁੰਦੀ ਲੋਕਾਂ ਕੋ ਜਿਹੜਾ ਬਹੁ ਅੱਛਾ ਜਿਹੜਾ ਹੈ ਸਿੱਖਣ ਕੋ ਮਿਲਦਾ ਬੜੀ ਮਾਲੂਮਾਤ ਹਾਸਿਲ ਥੀਂਦੀ ਹੈ ਲੰਬੀ ਜ਼ਿੰਦਗੀ ਅਤਾ ਫਰਮਾਵੇ
0: ਆਮੀਨ
1: ਸਾਰੇ ਜਿੰਨੇ ਵੀ ਲਿਸਨਰ ਕੋਲ ਅੱਛੇ ਅੱਛੇ ਗਾਣੀਆਂ ਸੁਣਦੇ ਰਹਿਣ
0: ਜੀ ਜੀ
1: ਮਜ਼ੀਦ ਉਹਨਾਂ ਦੀ ਮਾਲੂਮਾਤ ਦੇ ਵਿੱਚ ਇਜ਼ਾਫਾ
0: ਥੀਂਦਾ ਅੱਲਾ ਖੁਸ਼ੀਆਂ ਦੇ ਵੀ ਅੱਲਾ ਆਬਾਦ ਰੱਖੇ ਆਦਿਲ ਸਿਆਸ ਸਾਹਿਬ ਰੱਬ ਤੱਕੋਂ ਬਹੁਤ ਸਾਰੇ ਖੁਸ਼ੀਆਂ ਦੇਵੇ ਤੇ ਕਹਿੰਦੇ ਮੁਹਤਾਜ ਨਾ ਹੋ ਅੱਲਾ ਤਾਲਾ ਸਾਰੀ ਬਸ ਜਿਹੜਾ ਬਦਨ ਹੈ ਤੁਹਾਡਾ ਚਮਨ ਹੋਵੇ ਤੇ ਜ਼ਿੰਦਗੀ ਸਾਰੀ ਬਹਾਰ ਹੋਵੇ ਤੇ ਹਮੇਸ਼ਾ ਗੁਲੀ ਗੁਲਜ਼ਾਰ ਹੋਵੋ
1: ਬੜੀ ਮਿਹਰਬਾਨੀ ਤੁਹਾਕੋ ਤੇ ਜਿੰਨੇ ਵੀ ਲਿਸਨਰ ਇਨ ਟਾਈਮ ਸੁਣਦੇ ਪਏ ਹਨ ਪਾਕਿਸਤਾਨ ਹੀ ਜਾਂ ਪਾਕਿਸਤਾਨ ਕੋਲ ਬੈਠ ਸਾਰੋ ਕੋ ਆਰ ਜੀ ਆਦਿਲ ਸਿਆਲ ਦੀ ਤਰਫ ਕੋ ਨੂੰ ਅਸਲਾਮੁ ਅਲੈਕੁਮ
0: ਵਾਲੇਕੁਮ ਅਸਲਾਮ ਆਦਿਲ ਸਿਆਲ ਸਾਹਿਬ ਕੋਈ ਫਰਮਾਇਸ਼ ਹੋਣੇ ਤਾਂ ਤੁਸਾਂ
1: ਬਿਲਕੁਲ ਬਿਲਕੁਲ ਸਹੀ ਅਗਰ ਕੋਈ ਜ਼ਿਸ਼ਾਨ ਰੋਖੜੀ ਦੀ ਆਵਾਜ਼ ਦੇ ਵਿੱਚ ਕੋਈ ਅੱਛਾ ਜਿਹਾ ਸੌਂਗ ਸੁਣਾ ਦੇ ਤਾਂ ਬਹੁਤ ਮਜ਼ਾ ਆਵੇ
0: ਜ਼ਿਸ਼ਾਨ ਰੋਖੜੀ ਠੀਕ ਹੈ ਜੀ ਜਿਹੜਾ ਹੀ ਸੌਂਗ ਹੋਵੇ ਹੋਵੇ ਜ਼ਿਸ਼ਾਨ ਰੋਖੜੀ ਦਾ
1: ਜੀ ਜੀ ਜ਼ਿਸ਼ਾਨ ਰੋਖੜੀ
0: ਓਕੇ ਖੁਸ਼ੀ ਆਉਣੀ ਆਦਿਲ ਸਿਆਲ ਸਾਹਿਬ ਖੁਸ਼ੀ ਆਉਣੀ ਬੜੀ ਮਿਹਰਬਾਨੀ
1: ਬੜੀ ਮਿਹਰਬਾਨੀ
0: ਜੀ ਮੇਰੇ ਸੋਹਣੇ ਸਜਣੋ ਆਦਿਲ ਸਿਆਲ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਇਤਵਾਰ ਦੇ 8-9 ਤੱਕ ਹੁੰਦਾ ਪ੍ਰੋਗਰਾਮ ਬਦਲਦੇ ਰਹਿੰਦੇ ਨੇ ਕਦੇ 9-10 ਤੱਕ ਹੁੰਦਾ ਤਾਂ ਆਦਿਲ ਸਿਆਲ ਸਾਹਿਬ ਮੈਂ ਪਹਿਲੇ ਅਰਜ਼ ਕਰ ਚੁੱਕਾ ਆਦਿਲ ਸਿਆਲ ਸਾਹਿਬ ਤੁਸਾਂ ਦੇ ਬਦੌਲਤ ਮੈਂ ਅੱਜ ਇੱਥੇ ਬੈਠਾ ਮੈਗ ਦੇ ਉੱਤੇ ਲੈਂਦਾ ਬੈਠੇ ਤੁਸਾਂ ਦੀ ਬਦੌਲਤ ਤੁਸਾਂ ਮੈਂ ਕੋ ਨੀਤ ਆਈ ਤਾਂ ਸਟੂਡੀਓ ਦੀ ਪਹਿਲਾ ਪਹਿਲਾ ਕਦਮ ਤੁਸਾਡੇ ਨਾਲ ਮੈਂ ਗਿਆਮ ਅਤੇ ਮੈਂ ਰਖਾਈ ਮੈਂ ਹਮੇਸ਼ਾ ਤੁਸਾਡੀ ਕਦਰ ਇਹਤਰਾਮ ਉਹ ਤੁਹਾਡਾ ਪਿਆਰ ਮੁਹੱਬਤ ਉਹ ਤੁਹਾਡਾ ਇਖਲਾਕ ਮੈਂ ਦਿਲ 'ਤੇ ਲਾ ਕੇ ਫਿਰ ਸਾਂ ਆਦਿਲ ਸਿਆਲ ਸਾਹਿਬ ਤੁਸਾਂ ਕਿਹੜੀ ਮੈਂ ਸਿੱਖਿਆ ਤੇ ਤੁਸੀਂ ਜਿਵੇਂ ਕਹਿੰਦੇ ਜੇ ਲੋਕਾਂ ਕਾਲਾ ਆਉਂਦੇ ਉਹਨਾਂ ਕੋਲ ਸਿੱਖਦੇ ਜਾਂ ਉਹ ਸਿੱਖਦੇ ਆਦਿਲ ਸਿਆਲ ਸਾਹਿਬ ਕਾਲਾ ਆਵੇਨ ਜਾਂ ਨਾ ਆਵੇਨ ਤੁਸਾਂ ਕਹਿੰਦੇ ਜਿਹੜਾ ਮੈਂ ਸਿੱਖਿਆ ਮੈਂ ਦਿਲ ਦੀ ਕਿਤਾਬ ਵਿੱਚ ਲਿਖ ਛੋੜਿਆ ਔਰ ਹਮੇਸ਼ਾ ਤੈ ਕੋ ਦੁਆਈਆਂ ਕਰੇਂਦਾ ਰਹਾਂ ਕਿ ਇਹ ਐਸਾ ਹੀ ਸ਼ੋਭਾ ਹੈ ਕਿ ਇੱਥੇ ਇੱਜ਼ਤ ਮਿਲਦੀ ਹੈ ਕਦਰ ਮਿਲਦੀ ਹੈ ਪਿਆਰ ਮਿਲਦਾ ਮੁਹੱਬਤ ਮਿਲਦੀ ਹੈ ਅਤੇ ਸਾਰਾ ਪਿਆਰ ਮੁਹੱਬਤ ਸਾਰਾ ਤੈ ਕਣ ਕੁਰਬਾਨ ਆਦਿਲ ਸਿਆਲ ਸਾਹਿਬ ਖੁਸ਼ ਰਾਵੇਂ ਆਬਾਦ ਰਾਵੇਂ ਦੋਸਤੋ ਆਓ ਇੱਕ ਅਖਤਰ ਹਾਂ ਅਖਤਰ ਜ਼ਮਾਨ ਲੂਣੀ ਦੀ ਸ਼ਾਹ ਚੋ ਅਤੇ ਨਾਲੇ ਉਸਮਾਨ ਹੱਸ ਅਤੇ ਉਹਦੀ ਫਰਮਾਇਸ਼ ਕੀਤੀ ਹਸ ਗਜ਼ਾਲਾ ਇਹਦੀ ਨਾਜ਼ੀਆ ਇਕਬਾਲ ਹਾਂ ਨਾਜ਼ੀਆ ਇਕਬਾਲ ਦੀ ਫਰਮਾਇਸ਼ ਕੀਤੀ ਹਸ ਅਖਤਰ ਜ਼ਮਾਨਾ ਰੱਬ ਦੇ ਖੁਸ਼ਹਾਲ ਕਾ ਵਰਸਰਾ ਦੇ ਉਸਮਾਨ ਤਾ ਸਰਾ ਨਾਜ਼ ਦਾ ਗੜਾ ਬਾਂਧੇ ਦਾ ਗਾਣਾ ਵਾਰ ਕੋ ਵਾਰੋ ਗਜ਼ਾਲਾ ਗਾ ਵਾਲਾ ਸੋਰੀ ਮਾਫੀ ਗਵਾੜਾ ਮੈਂ ਬਿਆਬਿਆ ਗਜ਼ਾਲਾ ਵਾਇਮਾ ਨਾਜ਼ੀਆ ਇਕਬਾਲ ਵਾਲਾ ਜਦ ਨਾਜ਼ੀਆ ਇਕਬਾਲ ਵਾਲਾ ਗਾਣਾ ਵਾਰਵਾ ਰਜਸ਼ ਦਾ ਗਾਢਾ ਵਾਰੋ